0: Thank you so much. Thank you. That was lovely.
1: You are listening to The Night Shift on Big 106.2. The Beat of Bollywood.
2: Aaj din chadhya tere rang varga, teri chuman pichli sang varga. ਹੈ ਕਿਰਨਾਂ ਦੇ ਵਿੱਚ ਨਸ਼ਾ ਜਿਹਾ ਕਿਸੇ ਛੀਵੇਂ ਸੱਪ ਦੇ ਡੰਗ ਵਰਗਾ ਅੱਜ ਦਿਨ ਚੜਿਆ ਤੇਰੇ